ਨਾਲ ਪਿਆਰ ਦੇ ਇਹ 100 ਕਿਲੋ ਬਿਨਾ ਭੇਦ ਭਾਵ ਸੁਣੋਗੇ ਕਹੋਗੇ ਇਹ ਲੜਕੀ ਹੈ ਵਾਓ ਤਭੀ ਤੋ ਪੂਰੇ ਸ਼ਹਿਰ ਕੀ ਈਵਨਿੰਗ ਹੋਤੀ ਹੈ ਓਹੋ।

ਸੁਣਿਓ ਕਿੱਦਾਂ ਦੀ ਗੱਲ ਚੱਲ। ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਐਂਡ ਅੱਜ ਕੱਲ੍ਹ ਆਪਕੋ ਪਤਾ ਹੈ ਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ, ਜੋਬ ਜੋ ਹੈ ਵੋ ਹਰ ਕਿਸੀ ਕੋ ਚਾਹੀਏ। ਕੋਈ ਵੀ ਜੋ ਹੈ ਵੋ ਹਮੇਸ਼ਾ ਇਸੀ ਜੋਬ ਕੇ ਚੱਕਰ ਮੇ ਰਹਿਤਾ ਕਿ ਭਾਈ ਉਸਕੋ ਬੜੀਆ ਅਪਰਚੁਨਿਟੀ ਜੋ ਹੈ ਵੋ ਮਿਲ ਜਾਏ। ਇਸੀ ਤਰੀਕੇ ਸੇ ਲਾਈਫ ਜੋ ਹੈ ਵੋ ਆਪ ਆਗੇ ਜੋ ਹੈ ਵੋ ਬੜਾ ਪਾਤੇ ਹੋ, ਰਾਈਟ। ਸੋ ਮੈਂ ਬਾਤ ਕਰਤੀ ਹੂੰ ਇੱਕ ਬੰਦੇ ਕੀ, ਲੂਕਸ ਜਿਸ ਕਾ ਨਾਮ ਥਾ। ਸੋ ਵੋ ਬੰਦਾ ਇੱਕ ਯੂ ਨੋ ਡਿਲੀਵਰੀ ਬੋਆਏ ਕਾ ਕਾਮ ਕਰਤਾ ਥਾ, ਔਰ ਡੋਨਟ ਜੋ ਥੇ ਵੋ ਮਤਲਬ ਡਿਲੀਵਰ ਕਰਤਾ ਥਾ। ਤੋ ਉਸ ਬੰਦੇ ਨੇ ਕਿਆ ਕੀਆ ਕਿ ਜਹਾਂ ਜਹਾਂ ਪੇ ਵੋ ਡੋਨਟਸ ਜੋ ਹੈ ਵੋ ਯੂ ਨੋ ਡਿਲੀਵਰ ਕਰ ਰਿਹਾ ਹੈ, ਤੋ ਉਸ ਬਾਕਸ ਕੇ ਅੰਦਰ ਉਸਨੇ ਆਪਣਾ ਸੀ ਵੀ ਰੱਖ ਦਿਆ, ਆਪਣਾ ਰਿਜ਼ਿਊਮੇ ਜੋ ਥਾ ਵੋ ਰੱਖ ਦਿਆ। ਅਬ ਵੋ ਜਬ ਸੀ ਵੀ ਉਸਨੇ ਰੱਖਾ ਆਪਣਾ, ਤੋ ਉਸਕੋ 10 ਜੋਬ ਇੰਟਰਵਿਊਜ ਕਾਲਸ ਆਈ। ਸੋ ਯੇ ਬਹੁਤ ਹੀ ਤਰੀਕਾ ਹੈ ਬੜੀਆ ਵਾਲਾ, ਕ੍ਰੀਏਟਿਵ ਯੂ ਨੋ ਜੋਬ ਹੰਟ ਕਾ। ਸੋ ਯਾ, ਆਪ ਮੁਝੇ ਬਤਾਈਏ ਕਿ ਔਰ ਕੋਈ ਬੜੀਆ ਤਰੀਕਾ ਹੋ ਸਕਦਾ ਹੈ ਕਿ ਅਗਰ ਆਪ ਨਈ ਜਗ੍ਹਾ ਸਵਿਚ ਕਰਨਾ ਚਾਹਤੇ ਹੋ ਯਾ ਕਿਸੀ ਜੋਬ ਕੋ ਪਾਣਾ ਚਾਹਤੇ ਹੋ, ਤੋ ਆਪ ਇੱਕ ਯੂ ਨੋ ਰਿਜ਼ਿਊਮੇ ਕੋ ਮੇਲ ਕੇ ਥਰੂ ਨਾ ਭੇਜ ਕੇ ਆਪ ਔਰ ਕਿਆ ਕ੍ਰੀਏਟਿਵ ਕਰਨਾ ਚਾਹੇਂਗੇ ਯਾ ਇਨਸਾਨ ਕਰ ਸਕਦਾ ਹੈ ਕਿ ਜਿਸਸੇ ਆਪ ਸਾਹਮਣੇ ਵਾਲੀ ਕੀ ਨਜ਼ਰੋਂ ਮੇਂ ਆ ਜਾਓ ਔਰ ਐਟਲੀਸਟ ਆਪਕੋ ਇੰਟਰਵਿਊ ਕਾ ਮੌਕਾ ਤੋ ਮਿਲ ਜਾਏ ਯਾਰ। लाइफ में जॉब लेने के लिए कुछ क्रेजी किया है तो वो भी बता दो 3311063 पर, या फिर आप उनमें से एक होगी यार। रिज्यूमे बनाए को तो सालों हो गए हैं यार, लेजी फील होता है कि यार कौन बनाएगा और कौन भेजेगा।

ਨਾਲ ਪਿਆਰ ਦੇ 100 ਕਿਲੋ ਬਿਨਾ ਭੇਦ ਭਾਵ ਸੁਣੋਗੇ ਕਹੋਗੇ ਇਹ ਲੜਕੀ ਹੈ ਵਾਓ ਤਭੀ ਤੋ ਪੂਰੇ ਸ਼ਹਿਰ ਕੀ ਈਵਨਿੰਗ ਹੋਤੀ ਹੈ ਓਹੋ।